0: ਦਾ ਰੱਖਾ ਨੂੰ ਸਰਕਾਰੀ ਕਹਿਤ ਗੁਰਦੁਆਰਾ ਜਾਂ ਵਰਦੀ ਚਰਗੀ ਨੂੰ ਦੋ ਸੌ ਮੀਟਰ ਬਣ ਸਕੇ ਜ਼ਿੰਮੇਵਾਰੀ ਹੈ ਦਾਈ ਉਹ ਭਗਤੀ ਨਾ ਜਾਏ ਮੁਟਾਟਾ ਕਮਾਈ ਦੇ ਚਲੇ ਗਏ ਖੇਤਰ ਮੇਰੇ ਹੈ ਟਿਕਾ ਮੇਰੇ ਹੈ ਦਾਈ ਤੋਂ ਕੋਈ ਨਾ ਚੱਲ ਰਹਾ ਥਾ ਖਾਣਾ ਕਹਾਂ ਪਈ ਗਏ
1: ਬਾਕੀ ਮਿਲਦੇ
0: आप नंते सपना नमस्ते उठा बना जाए हम पता बना पता नमस्ते उठो अब तो नहीं लगी थी तो पता बना तो नहीं चाहिए था पता बना अकुन अको अको बकोपा
1: वर्तमान में पंजी कमाई है नहीं जो हर बनो मन से वर्तमान में से हम धारण के

ਇਸ ਆਫਸ ਨੂੰ ਪੁੱਟ ਸਕੀ ਨਾ ਕਰੋ ਉਹਨਾਂ ਨੂੰ ਬਿਨਾ ਕੀਤਾ ਨਾ ਜੇ ਕੋਈ ਯਵਾ ਐਸਾ ਤਾ ਕਿ ਜੋ ਰਸਤਾ ਯਵਾ ਸਿੱਖੀ ਤੋਂ ਵੀ ਰਸਤਾ ਰਹੀ ਹੋ ਬਾਈ ਅਫੀਰ ਹੋ ਬਹੁਤ ਬੜੀ ਚੀਜ਼ ਹੋ ਤੇ ਫਿਰ ਬਹੁਤ ਬਤਾ ਰਹੀ ਹੋ ਰੇਡੀਓ ਕਾਮਰੇ ਤੇ ਉਹਨਾਂ ਦਾ ਪੇਡਸ ਪ੍ਰੋਡਕਟ ਸਾ